0: every Saturday, only on 104.6 Planet FM.
1: Punjabi meri jaan wargi, Punjabi meri pehchan wargi. Punjabi buzurg di dua wargi, Punjabi nire khuda wargi. Punjabi nanak di rabab wargi, Punjabi kore jawab wargi. Punjabi chamak de aftab wargi, Punjabi naina de neer wargi. Punjabi sajna de na wargi, te Punjabi bord di chha wargi. Bhul ke vi na isnu bhulona, kyunki saadi Punjabi hai maa wargi. ਸੁਣਦੇ ਰਹਿਣਾ ਪ੍ਰੋਗਰਾਮ ਨੱਚਦਾ ਪੰਜਾਬ ਹਰ ਮੰਗਲਵਾਰ ਦੀ ਸ਼ਾਮ 3:15 ਤੋਂ ਲੈ ਕੇ 4:45 ਤੱਕ ਬਣੇ ਰਹੋ ਨੱਚਦਾ ਪੰਜਾਬ ਦੀ ਟੀਮ ਅਮਰੀਕ ਜੀ ਤੇ ਰੀਨਾ ਸਿੰਘ ਦੇ ਨਾਲ ਧੰਨਵਾਦ ਜੀ ਨੱਚਦਾ ਪੰਜਾਬ 104.6 ਪਲੈਨਟ ਐਫ ਐਮ ਤੇ ਆਨਲਾਈਨ ਸੁਣਨ ਲਈ www.planetaudio.org.nz/ਨੱਚਦਾ ਪੰਜਾਬ